ਲੀ ਅਸ ਗਰ ਚੁਤਰੇ ਸ਼ਿਗਾਰੰ ਗੁਲਾਬ ਤੁਲ ਥੰਤ ਕੁਛੀ ਲਲੂ ਥੰ ਗੁਲਾਲ ਪੋਸ਼ ਸਿਲਾਲ ਰੋਯਸ

ਦਕ ਬੋਗੋਚ ਛਕ ਨਾਜ ਕਰ ਐ ਸਰੀ ਜ਼ਮੀਨ ਕਰ ਬਨਾ ਡਕ ਬੋਗੋਚ ਛਕ ਚਾਨ ਮਿਚ ਯਮ ਖੂਨ ਸੂਠਨ ਦਿੱਤੇ ਸ਼ਫਾ

0: ਦੀ ਖਿਦਮਤ ਵਿਚ ਹਾਜ਼ਰ ਹਾਂ।
1: ਤੁਸੀਂ ਸਾਰਿਆਂ ਕੋ ਅਦਬ ਤੇ ਤਾਜ਼ੀਮ ਨਾਲ ਅਸਲਾਮ ਅਲੈਕੁਮ ਅਰਜ਼ ਹੈ। ਸਾਮੀਨ, ਜਿਸ ਨੂੰ ਤੁਸੀਂ ਜਾਣਦੇ ਹੋ, ਅੱਜ ਮੁਹਰਮ ਉਲ ਹਰਾਮ ਦੀ ਪਹਿਲੀ ਤਾਰੀਖ ਹੈ। ਅੱਲਾਹ ਕਰੇ ਇਹ ਨਵਾਂ ਸਾਲ ਸਭਾਂ ਵਾਸਤੇ ਅਮਨ, ਬਹਬੂਦ ਔਰ ਤਰੱਕੀ ਕਹਿਣ ਕਾ ਆਵੇ। ਮੁਹਰਮ ਦਾ ਮਹੀਨਾ ਬੜੀ ਅਜ਼ਮਤ ਵਾਲਾ ਮਹੀਨਾ ਹੈ। ਇਸ ਮਹੀਨੇ ਵਿਚ ਇੱਕੀ ਰੋਜ਼ੇ ਦਾ ਸਵਾਬ ਕਈ ਗੁਣਾ ਜ਼ਿਆਦਾ ਥਾ ਗਿੰਦਾ ਇਨਸਾਨ ਕੋ। ਗੁਨੀਅਤੁ ਤਾਲਿਬੀਨ ਵਿਚ ਦਰਜ ਹੈ ਜੇ ਮੁਹਰਮ ਵਿਚ ਆਸ਼ੂਰੇ ਦਾ ਰੋਜ਼ਾ ਰੱਖਣੇ ਵਾਲੇ ਕੋ 10,000 ਸ਼ਹੀਦਾਂ ਤੇ 10,000 ਹਾਜੀਆਂ ਦਾ ਸਵਾਬ ਮਿਲਦਾ ਹੈ। ਜਿਹੜਾ ਇਸ ਦਿਹਾੜੇ ਕਿਸੇ ਯਤੀਮ ਦੀ ਸਿਰਾ ਤੇ ਮੁਹੱਬਤ ਤੇ ਸ਼ਫਕਤ ਦਾ ਹੱਥ ਰੱਖਦਾ ਹੈ, ਉਸ ਕੋ ਉਸ ਦੇ ਸਿਰਾ ਦੀਆਂ ਬਾਲਾਂ ਬਰਾਬਰ ਦਰਜਾਤ ਅਤਾ ਹੁੰਦੇ ਨੇ। ਜਿਹੜਾ ਇਸ ਰੋਜ਼ ਕਿਸੇ ਮਸਕੀਨ ਜਾਂ ਮੁਹਤਾਜ ਕੋ ਖਾਣਾ ਖਵਾਲਦਾ ਹੈ, ਉਸ ਜੀਆਂ ਸਾਰੀ ਮਿਲਤ ਕੋ ਖਾਣਾ ਖਵਾ ਲਿਆ। ਮੁਹਰਮ ਦੀ 10ਵੀਂ ਤਾਰੀਖ ਯਾਨੀ ਯੌਮ ਆਸ਼ੂਰਾ ਕੋ ਅੱਲਾ ਤਾਲਾ ਸੁਣ ਜ਼ਮੀਂ ਤੇ ਆਸਮਾਨ, ਟਾਕੇ ਤੇ ਦਰਿਆ, ਤਾਰੇ ਤੇ ਅਰਸ਼, ਕੁਰਸੀ ਤੇ ਲੋਹੇ ਮਹਫੂਜ਼ ਕੋ ਪੈਦਾ ਕੀਤਾ। ਜਬਰਾਈਲ ਅਲੈਹਿਸ ਸਲਾਮ ਔਰ ਦੂਏ ਫਰਿਸ਼ਤੇ ਤੇ ਨਾਲ ਹੀ ਆਦਮ ਅਲੈਹਿਸ ਸਲਾਮ ਕੋ ਉਸੀ ਦਿਹਾੜੇ ਪੈਦਾ ਫਰਮਾਇਆ। ਆਦਮ ਅਲੈਹਿਸ ਸਲਾਮ ਦੀ ਤੋਬਾ ਇਸੀ ਦਿਹਾੜੇ ਕਬੂਲ ਹੋਈ। ਇਬਰਾਹਿਮ ਅਲੈਹਿਸ ਸਲਾਮ ਇਸੀ ਦਿਨ ਪੈਦਾ ਹੋਏ। ਉਹਨਾਂ ਕੋ ਆਦ ਸੇ ਨਮਰੂਦ ਦੀ ਨਜਾਤ ਵੀ ਇਸੀ ਦਿਹਾੜੇ ਮਿਲੀ। ਅੱਲਾਹ ਤਾਲਾ ਸੁਣ ਇਬਰਾਹਿਮ ਅਲੈਹਿਸ ਸਲਾਮ ਕੋ ਆਪਣਾ ਦੋਸਤ ਖਲੀਲ ਇਸੀ ਦਿਹਾੜੇ ਬਣਾਇਆ। ਨੂਹ ਅਲੈਹਿਸ ਸਲਾਮ ਦੀ ਕਿਸ਼ਤੀ ਇਸੀ ਦਿਹਾੜੇ ਜੋਦੀ ਪਹਾੜ ਤੇ ਟਿੱਕੀ। ਇਸੀ ਦਿਹਾੜੇ ਹਜ਼ਰਤ ਦਾਊਦ ਅਲੈਹਿਸ ਸਲਾਮ ਦੀ ਤੋਬਾ ਕਬੂਲ ਹੋਈ। ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਕੋ ਇਸੀ ਰੋਜ਼ ਮੁਲਕ ਤੇ ਤਖਤ ਵਾਪਸ ਥਾਏ। ਹਜ਼ਰਤ ਅਯੂਬ ਅਲੈਹਿਸ ਸਲਾਮ ਕੋ ਸ਼ਫਾ ਤੇ ਮੂਸਾ ਅਲੈਹਿਸ ਸਲਾਮ ਉਹਨਾਂ ਸੁਣ ਦਰਿਆਏ ਨੀਲ ਕੋ ਇਸੀ ਦਿਹਾੜੇ ਪਾਰ ਕੀਤਾ ਔਰ ਉਨ ਦੀ ਕੌਮ ਕੋ ਨਜਾਤ ਵੀ ਇਸੀ ਦਿਨ ਮਿਲੀ। ਔਰ ਇਸੀ ਰੋਜ਼ ਫਿਰੌਨ ਔਰ ਉਸਦੀ ਕੌਮ ਦਰਿਆਏ ਨੀਲ ਵਿਚ ਗਰਕ ਹੋਏ। ਯੂਨਸ ਅਲੈਹਿਸ ਸਲਾਮ ਕੋ ਮੱਛੀ ਦੇ ਟੇਡਾ ਵਿਚੋਂ ਅੱਲਾਹ ਤਾਲਾ ਸੁਣ ਇਸੀ ਰੋਜ਼ ਬਾਹਰ ਕੱਢਿਆ। ਈਸਾ ਅਲੈਹਿਸ ਸਲਾਮ ਕੋ ਇਸੀ ਰੋਜ਼ ਅੱਲਾਹ ਤਾਲਾ ਸੁਣ ਆਸਮਾਨ ਦੀਆਂ ਬੁਲੰਦੀਆਂ ਤਾਂ ਖੜਿਆ। ਸਾਮੀਨ, ਆਓ ਸੁਣਦੇ ਹਾਂ ਇਹ ਮਨਕਬਤ ਪੇਸ਼ ਕਰ ਸਨ ਸੈਯਦ ਮੁਹੰਮਦ ਇਕਬਾਲ ਮਲਨਗਾਮੀ।
2: ਉੱਚੀ ਆਜ਼ੀਮ ਹਜ਼ਰਤ ਹੁਸੈਨ ਦੀ ਐਜ਼ਾਤ, ਉੱਚੀ ਆਜ਼ੀਮ ਹਜ਼ਰਤ ਹੁਸੈਨ ਦੀ ਐਜ਼ਾਤ।

0: ਮੁਕੱਦਸ ਦੀ 10ਵੀਂ ਤਾਰੀਖ ਕੋ ਦਿੱਤੀ ਤੇ ਇਸ ਮੁਕੱਦਸ ਤੇ ਬਾਬਰਕਤ ਮਹੀਨੇ ਵਿੱਚ ਦੁਨੀਆਂ ਦੇ ਬੜੇ ਬੜੇ ਇਨਕਲਾਬ ਵੀ ਆਏ ਤੇ ਬੜੇ ਬੜੇ ਹਾਦਸੇ ਵੀ ਰੂਨੁਮਾ ਹੋਏ। ਇਸ ਮਹੀਨੇ ਕੋ ਅੱਲਾਹ ਤਬਾਰਕ ਤਾਲਾ ਸੁਣ ਬੜੀ ਬੜੀ ਖਸੂਸੀਅਤ ਦਾ ਹਾਮਿਲ ਮਹੀਨਾ ਬਣਾਇਆ ਤੇ ਇਸ ਮਾਹ ਮੁਕੱਦਸ ਦੀ 10ਵੀਂ ਤਾਰੀਖ ਕੋ ਇਸ ਉਮਤ ਸੁਣ ਇੱਕ ਅਜ਼ੀਮ ਹਾਦਸਾ ਦਿਖਿਆ ਜਿਹੜਾ ਕਿ ਹਰ ਫਰਦੋ ਬਸ਼ਰ ਦੇ ਰੋਂਗਟੇ ਖੜੇ ਕਰ ਦੇਣੇ ਵਾਲਾ ਹਾਦਸਾ ਤੇ ਸਾਨੀਆ ਹੈ। ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੁ ਨਵਾਸਾ ਸਰਕਾਰ ਦੋ ਆਲਮ ਹਾਦੀ ਅਕਬਰ ਸ਼ਾਫੀ ਮਹਿਸ਼ਰ ਉਮਤ ਤੇ ਗਮਖਾਰ ਮੁਹੰਮਦ ਮੁਸਤਫ਼ਾ ਸੱਲੱਲਾਹੁ ਅਲੈਹਿ ਵਸੱਲਮ ਕੋ ਜਿਹੜੇ ਲਖਤੇ ਜਿਗਰ ਫਾਤਿਮਾ ਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹਾ ਕੋ ਮੈਦਾਨ ਕਰਬਲਾ ਵਿੱਚ ਲਸ਼ਕਰ ਯਜ਼ੀਦ ਸੁਣ ਆਪਣੇ ਤਮਾਮ ਅਹਿਲੇ ਖਾਨਾ ਸਮੇਤ ਭੁੱਖੇ ਤੇ ਤ੍ਰਿਹਾਏ ਸ਼ਹੀਦ ਕੀਤਾ। ਉਮਤ ਮੁਸਲਿਮਾਂ ਵਾਸਤੇ ਖਾਸ ਕਰ ਤੇ ਤਮਾਮ ਬਨੀ ਨੋ ਇਨਸਾਨ ਵਾਸਤੇ ਇੱਕ ਅਜ਼ੀਮ ਸਦਮਾ ਹੈ ਜਿਹੜਾ ਤਾ ਕਯਾਮ ਕਯਾਮਤ ਨਾ ਭੁੱਲ ਸੀ, ਜਿਸ ਦੀ ਯਾਦ ਅੱਜ ਤੱਕ ਉਮਤ ਕਰਦੀ ਆਈ ਹੈ ਤੇ ਤਾ ਕਯਾਮਤ ਕਰਦੀ ਰਹੀ ਸੀ। ਇਸ ਦਿਨ ਕੋ ਜਨਾਬ ਸਰਵਰ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਸੁਣ ਬੜਾ ਮੁਕੱਦਸ ਤੇ ਬੜਾ ਅਜ਼ੀਮ ਦਿਨ ਕਰਾਰ ਦਿੱਤਾ। ਇਸ ਦਿਨ ਦੇ ਰੋਜ਼ੇ ਕੋ ਬਿਹਤਰ ਆਖਿਆ ਹੈ ਤੇ ਇਸ ਦਿਨ ਯਾਨੀ ਮੁਹਰਮ ਅਲ ਹਰਾਮ ਦੀ 10ਵੀਂ ਤਾਰੀਖ ਕੋ ਖੁਦ ਔਰ ਆਪਣੇ ਅਹਿਲੋ ਆਯਾਲ ਉੱਤੇ ਰਿਜ਼ਕ ਦੀ ਵਸਅਤ ਕਰੇ ਔਰ ਅੱਛੇ ਥੀਂ ਅੱਛਾ ਲਿਬਾਸ ਪਹਿਨੇ ਔਰ ਗਰੀਬਾਂ ਯਤੀਮਾਂ ਤੇ ਮੁਹਤਾਜਾਂ ਨਾਲ ਗਮਖਾਰੀ ਕਰੇ। ਮੁਹਰਮ ਅਲ ਹਰਾਮ ਇਸਲਾਮੀ ਸਾਲ ਦਿਆਂ ਉਹਨਾਂ ਮਹੀਨਿਆਂ ਵਿੱਚੋਂ ਸ਼ੁਮਾਰ ਹੁੰਦਾ ਹੈ ਜਿਨ੍ਹਾਂ ਮਹੀਨਿਆਂ ਕੋ ਕੁਰਾਨ ਸੁਣ ਅਮਨ ਦੇ ਮਹੀਨੇ ਕਰਾਰ ਦਿੱਤਾ ਤੇ ਜਿਨ੍ਹਾਂ ਵਿੱਚ ਜੰਗੋ ਜਿਦਾਲ ਲੜਾਈ ਝਗੜੇ ਥੀ ਮਨਾ ਫਰਮਾਇਆ ਗਿਆ ਹੈ। ਮੁਹਰਮ ਅਲ ਹਰਾਮ ਇਸਲਾਮੀ ਸਾਲ ਦਾ ਪਹਿਲਾ ਮਹੀਨਾ ਹੋਣੇ ਦੇ ਨਾਲ ਨਾਲ ਇੱਕ ਐਸਾ ਮਹੀਨਾ ਹੈ ਜਿਸ ਵਿੱਚ ਇਸ ਦੁਨੀਆਂ ਦੀ ਪੈਦਾਇਸ਼ ਕੀਤੀ ਗਈ ਔਰ ਇਹੀ ਮਹੀਨਾ ਹੈ ਜਿਸ ਵਿੱਚ ਇਸ ਦੁਨੀਆਂ ਕੋ ਫਨਾ ਕਰਕੇ ਨੇਸਤੋ ਨਾਬੂਦ ਕੀਤਾ ਜੁਲਸੀ। ਜੈਸਾ ਕਿ ਅਹਾਦੀਸ ਨਬਵੀ ਸੱਲੱਲਾਹੁ ਅਲੈਹਿ ਵਸੱਲਮ ਇਸ ਗਲਾ ਦੀ ਸ਼ਹਾਦਤ ਦਿੰਦੀ ਹੈ ਕਿ ਕਿਆਮਤ ਦਾ ਸਭ ਤੋਂ ਬੜਾ ਹਾਦਸਾ ਅਤੇ ਸਭ ਤੋਂ ਬੜਾ ਜ਼ਲਜ਼ਲਾ ਮੁਹਰਮ ਦੀ 10ਵੀਂ ਤਾਰੀਖ ਕੋ ਐਸੀ ਔਰ ਉਸ ਰੋਜ਼ ਜੁਮਾਤੁਲ ਮੁਬਾਰਕ ਦਾ ਦਿਨ ਹੋਸੀ ਤੇ ਅਚਾਨਕ ਸੁਬਾ ਦੇ ਵਕਤ ਹਜ਼ਰਤ ਇਸਰਾਫੀਲ ਅਲੈਹਿ ਸਲਾਮ ਸੂਰ ਫੂਕਣਾ ਸ਼ੁਰੂ ਕਰ ਸਨ। ਜੰਗਲੀ ਜਾਨਵਰ ਸ਼ਹਿਰਾਂ ਦੀ ਤਰਫ ਦੌੜ ਸਨ ਕਿ ਇਹ ਆਵਾਜ਼ ਜੰਗਲਾਂ ਥੀ ਆਈ ਹੈ ਔਰ ਸ਼ਹਿਰਾਂ ਦੇ ਲੋਕ ਜੰਗਲਾਂ ਦੀ ਤਰਫ ਨੱਸਣ ਕਿ ਇਹ ਆਵਾਜ਼ ਸ਼ਹਿਰ ਥੀ ਆਈ। ਆਵਾਜ਼ ਇਤਨੀ ਜ਼ਿਆਦਾ ਹੁੰਦੀ ਗਈ ਸੀ ਕਿ ਪਹਿਲਿਆਂ ਬੱਚੇ ਮਰ ਗਏ ਸਨ, ਫਿਰ ਬੜੇ ਮਰ ਸਨ, ਫਿਰ ਇਸ ਆਵਾਜ਼ ਦੀ ਗੜਗੜਾ ਹਟ ਨਾਲ ਤਮਾਮ ਜਾਨਦਾਰ ਮਰ ਗਏ ਸਨ, ਫਿਰ ਜ਼ਮੀਨ ਦੇ ਪਹਾੜ ਇਸ ਤਰ੍ਹਾਂ ਉੜਸਨ ਜਿਸ ਤਰ੍ਹਾਂ ਰੂਈ ਉੜਦੀ ਹੈ, ਫਿਰ ਗੁਬਾਰ ਤੇ ਅੰਧੇਰਾ ਛਾ ਗਏ ਸੀ ਔਰ ਸੂਰਜ ਚੰਦ ਤਾਰੇ ਸਭ ਬੇਨੂਰ ਹੋ ਕੇ ਟੂਟ ਫੂਟ ਗਏ ਸਨ ਔਰ ਦੁਨੀਆਂ ਦਾ ਸਾਰਾ ਨਿਜ਼ਾਮ ਖਤਮ ਹੋ ਗਏ ਸੀ। ਫਿਰ ਜਿਤਨੀ ਦੇਰ ਹੱਕ ਤਾਲਾ ਚਹਿਸਨ ਉਤਨੀ ਦੇਰ ਖਾਮੋਸ਼ੀ ਛਾ ਗਈ ਸੀ। ਫਿਰ ਦੁਬਾਰਾ ਇਸੀ ਮਹੀਨੇ ਦੀ 10ਵੀਂ ਤਾਰੀਖ ਕੋ ਦੁਬਾਰਾ ਇਸਰਾਫੀਲ ਅਲੈਹਿਸ ਸਲਾਮ ਸੂਰ ਵਿੱਚ ਫੂਕ ਮਾਰ ਸਨ ਤੇ ਇਸ ਕਾਇਨਾਤ ਦਾ ਨਿਜ਼ਾਮ ਦੁਬਾਰਾ ਸ਼ੁਰੂ ਹੋ ਗਏ ਸੀ, ਲੇਕਿਨ ਇਸ ਦਫ਼ਾ ਕਿਆਮਤ ਕਾਇਮ ਹੋ ਸੀ ਔਰ ਤਮਾਮ ਮਖਲੂਕ ਦੁਬਾਰਾ ਜ਼ਿੰਦਗੀ ਕੀਤੀ ਜੁਲਸੀ। ਅੱਲਾਹ ਤਾਲਾ ਅਸਾਂ ਕੋ ਮੁਹਰਮ ਦੀ ਹੁਰਮਤ ਦਾ ਲਿਹਾਜ਼ ਕਰਨੇ ਦੀ ਤੋਫੀਕ ਤਾ ਫਰਮਾਵੇ। ਵਾ ਆਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।
1: ਮੁਹਰਮ ਉਲ ਹਰਾਮ ਮੌਜੂਦ ਹੈ, ਇਹ ਗੱਲਬਾਤ ਪੇਸ਼ ਕਰ ਰਿਹਾ ਸੀ ਮੌਲੀ ਨਜ਼ੀਰ ਉਲ ਹਸਨ। ਸਾਮੀਨ, ਹਜ਼ਰਤ ਹਸਨ ਬਸਰੀ ਰਹਿਮਤੁਲਾ ਅਲੈ ਫਰਮਾਇਆ ਜੀ ਖਲੀਫਾ ਸੁਲੇਮਾਨ ਬਿਨ ਮਲਕ ਸੁਨ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਕੋ ਖਵਾਬ ਵਿੱਚ ਡਿਠਾ। ਆਪ ਸੱਲੱਲਾਹੁ ਅਲੈਹਿ ਵਸੱਲਮ ਖਲੀਫਾ ਸੁਲੇਮਾਨ ਕੋ ਖੁਸ਼ਖਬਰੀ ਦਿੱਤੀ ਤੇ ਮਿਹਰਬਾਨੀ ਫਰਮਾਈ। ਸੁਬਹ ਹੋਈ ਤੇ ਖਲੀਫਾ ਸੁਲੇਮਾਨ ਸੁਨ ਖਵਾਜਾ ਹਸਨ ਬਸਰੀ ਰਹਿਮਤੁਲਾ ਅਲੈਹਿ ਉਹਨਾਂ ਕੋਲੋਂ ਇਸ ਖਵਾਬ ਦੀ ਤਾਬੀਰ ਪੁੱਛੀ। ਉਹਨਾਂ ਸੁਣ ਆਖਿਆ ਜੇ ਲੱਗਦਾ ਤੁਦ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਹੋਰਾਂ ਦੇ ਅਹਿਲ ਬੈਤ ਨਾਲ ਕੋਈ ਸਲੂਕ ਔਰ ਅਹਿਸਾਨ ਕੀਤਾ ਹੈ। ਸੁਲੇਮਾਨ ਆਖਣ ਲਗਾ ਹਾਂ, ਉਹ ਇਸ ਤਰ੍ਹਾਂ ਜਿਵੇਂ ਯਜ਼ੀਦ ਦੇ ਖਜ਼ਾਨੇ ਵਿੱਚ ਇਮਾਮ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੁ ਦਾ ਸਿਰ ਮੁਬਾਰਕ ਦਿਖਿਆ ਤੇ ਇਸ ਕੋ ਰੇਸ਼ਮ ਦੇ ਪੰਜ ਕਫਨ ਬਾਏ ਔਰ ਦੋਸਤਾਂ ਨਾਲ ਨਮਾਜ਼ ਜਨਾਜ਼ਾ ਪੜ੍ਹ ਕੇ ਦਫਨ ਕੀਤਾ। ਹਸਨ ਬਸਰੀ ਰਹਿਮਤੁਲਾ ਅਲੈਹ ਸੁਣ ਕੇ ਫਰਮਾਇਆ, ਤੁਹਾਡਾ ਇਹ ਕੰਮ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਹੋਰਾਂ ਦੀ ਖੁਸ਼ਨੂਦੀ ਦਾ ਬਾਇਸ ਹੈ। ਉਹਨਾਂ ਸੁਣ ਤੁਕੋ ਖੁਸ਼ਖਬਰੀ ਦਿੱਤੀ। ਸੁਲੇਮਾਨ ਸੁਣ ਖੁਸ਼ ਹੋ ਕੇ ਖਵਾਜਾ ਹਸਨ ਬਸਰੀ ਨਾਲ ਬੜਾ ਚੰਗਾ ਸਲੂਕ ਕੀਤਾ ਤੇ ਉਹਨਾਂ ਕੋ ਖਲਤ ਫਾਖਰਾ ਔਰ ਬੇਸ਼ਕੀਮਤ ਤੋਹਫਾ ਵੀ ਦਿੱਤਾ। ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ, ਹੁਸੈਨ ਮਾੜਾ ਤੇ ਮੈਂ ਹੁਸੈਨ ਦਾ।

0: ਕਾਮ ਪੜੀ ਕੰਨ ਛੁੜਿਓ ਮੁਕਾ ਮੇਰਾ ਕਾ ਮੀਨਾ ਦੀ ਮਦੀਨੇ ਬੁਲਾ ਮੇਰਾ ਕਾ
1: ਵਾਹ ਵਾਹ

0: ਅੱਡੀ ਕਾਨ ਛੁੜੇਓ ਮੁਕਾ ਮੇਰਾ ਆਕਾ ਮੀਨਾ ਵੀ ਮਦੀਨੇ ਬੁਲਾ ਮੇਰਾ ਆਕਾ।
1: ਇਹ ਥਾ ਮਾਮਨ ਅਦਰੀਸ ਸ਼ਾਹ ਸਾਹਿਬ ਜਿਨ ਤੇ ਤਮਨਗੀ ਨਾਥ ਰਸੂਲ ਸੱਲਾ ਵਾਲੀ ਸਲਮ ਸੁਣ ਰਿਹਾ ਥਾ ਤੇ ਬੰਦੋ ਨਾ ਚੀਜ਼ ਦੇ ਨਸੀਮ ਪੁੰਛੀ ਇੱਕ ਛੋਟੀ ਜੈਸੀ ਨਾਥ ਅਰਜ਼ ਕਰਿਆ ਬੜੀ ਬੋਧੀ ਤੇ ਬੋਧੀ ਮੇਰੀ ਢਾਰੀ ਯਾ ਰਸੂਲ
2: ਅੱਲਾ
1: ਬੜੀ ਬੋਧੀ ਤੇ ਬੋਧੀ ਮੇਰੀ ਢਾਰੀ ਯਾ ਰਸੂਲ ਅੱਲਾ ਖੜੀ ਗੋਲੀ ਅਡੀਕੇ ਅੱਜ ਵੀ ਥਾਰੀ ਯਾ ਰਸੂਲ
2: ਅੱਲਾ
1: ਖੜੀ ਗੋਲੀ ਅਡੀਕੇ ਅੱਜ ਵੀ ਥਾਰੀ
2: ਯਾ ਰਸੂਲ ਅੱਲਾ
1: ਯਾ ਧਰਤੀ ਨੂਰ ਗੋ ਟੋਟੋ ਬਣੀ ਥੀ ਅਰਬ ਕੇ ਨੂਰੋ ਯਾ ਧਰਤੀ ਨੂਰ ਕੋ ਟੋਟੋ ਬਣੀ ਥੀ ਅਰਬ ਕੇ ਨੂਰੋ ਸਖਤ ਦਿਲਗੀਰ ਹੈ ਅੱਜ ਉਮਤ ਥਾਰੀ ਯਾ ਰਸੂਲ ਅੱਲਾ ਯਾ ਧਰਤੀ ਨੂਰ ਕੋ ਟੋਟੋ ਬਣੀ ਥੀ ਅਰਬ ਕੇ ਨੂਰੋ ਸਖਤ ਦਿਲਗੀਰ ਹੈ ਅੱਜ ਉਮਤ ਥਾਰੀ ਯਾ ਰਸੂਲ ਅੱਲਾ ਅੱਗੇ
2: ਅਰਸ਼ਾਦ
1: ਜੁਦਾਈ ਮਾਂ ਕਰੇ ਯੋ ਦਿਲ ਮੇਰੋ ਤੜਫਾਟ ਸੀਨਾ ਮਾਂ ਜੁਦਾਈ ਮਾਂ ਕਰੇ ਯੋ ਦਿਲ ਮੇਰੋ
2: ਤੜਫਾਟ ਸੀਨਾ ਮਾਂ
1: ਮੇਰਾ ਸਾਹ ਕੀ ਹੈ ਡੋਰੀ ਡਾਢੀ ਪਾਰੀ ਯਾ ਰਸੂਲ
2: ਅੱਲਾ
1: ਜੁਦਾਈ ਮਾਂ ਕਰੇ ਯੋ ਦਿਲ ਮੇਰੋ ਤੜਫਾਟ ਸੀਨਾ ਮਾਂ ਮੇਰਾ ਸਾਹ ਕੀ ਹੈ ਡੋਰੀ ਡਾਢੀ ਪਾਰੀ ਯਾ ਰਸੂਲ ਅੱਲਾ ਬੜੀ ਬੋਧੀ ਤੇ ਬੋਧੀ ਮੇਰੀ ਢਾਰੀ
2: ਯਾ ਰਸੂਲ ਅੱਲਾ
1: ਠਾਰਾ ਨਾਵਾਂ ਮੁਬਾਰਕ ਨਾਲ ਇੱਕ ਠੰਡਿਆਰ ਪੈ ਜਾਏ ਠਾਰਾ ਨਾਵਾਂ ਮੁਬਾਰਕ ਨਾਲ ਇੱਕ ਠੰਡਿਆਰ ਪੈ ਜਾਏ ਆਏਗੀ ਦੀਦਗੀ ਕਦ ਮੇਰੀ ਬਾਰੀ ਯਾ ਰਸੂਲ ਅੱਲਾ ਆਏਗੀ ਦੀਦ ਕੀ ਕਦ ਮੇਰੀ ਬਾਰੀ ਯਾ ਰਸੂਲ ਅੱਲਾ ਬੜੀ ਬੋਧੀ ਤੇ ਬੋਧੀ ਮੇਰੀ ਢਾਰੀ ਯਾ ਰਸੂਲ ਅੱਲਾ ਮਦੀਨਾ ਮਾਂ ਕਦੇ ਬਚਕਾਰ ਮਸਕੀਨਾ ਕੇ ਬੈਸੇ ਥਾ
2: ਵੈਸੇ ਥਾ
1: ਮਦੀਨਾ ਮਾਂ ਕਦੇ ਬਚਕਾਰ ਮਸਕੀਨਾ ਕੇ ਬੈਸੇ ਥਾ ਉਹਨਾਂ ਕੋ ਫੈਜ਼ ਅੱਜ ਤੋੜੀ ਹੈ ਜਾਰੀ
2: ਯਾ ਰਸੂਲ ਅੱਲਾ
1: ਉਹਨਾਂ ਕੋ ਫੈਜ਼ ਅੱਜ ਤੋੜੀ ਹੈ
2: ਜਾਰੀ ਯਾ ਰਸੂਲ
1: ਅੱਲਾ ਹੂੰ ਪੱਕੋ ਹੋ ਜਾਊ ਜੇਕਰ ਕਦੇ ਥਾਰੀ ਗੁਲਾਮੀ ਮਾਂ
2: ਹੂੰ
1: ਪੱਕੋ ਹੋ ਜਾਊ ਜੇਕਰ ਕਦੇ ਥਾਰੀ ਗੁਲਾਮੀ ਮਾਂ ਪਈ ਛੁੱਟੇ ਮੇਰਾ ਤੇ ਦੁਨੀਆ ਸਾਰੀ
2: ਯਾ ਰਸੂਲ
1: ਹੂੰ ਪੱਕੋ ਹੋ ਜਾਊ ਜੇਕਰ ਕਦੇ ਥਾਰੀ ਗੁਲਾਮੀ ਮਾਂ ਪਈ ਛੁੱਟੇ ਮੇਰਾ ਤੇ ਦੁਨੀਆ ਸਾਰੀ
2: ਯਾ ਰਸੂਲ
1: ਬੜੀ ਬੋਧੀ ਤੇ ਬੋਧੀ ਮੇਰੀ ਢਾਰੀ ਯਾ ਰਸੂਲ ਅੱਲਾ ਅਗਰ ਇਜਾਜ਼ਤ ਹੈ ਤੇ ਕੁਝ ਸ਼ੇਰ ਇੱਕ ਹੋਰ ਗੱਲ ਦਾ ਸੁਣਾ ਛੋੜੂ ਇੱਕ ਕਿਸਮ ਦੀ ਨਾਤ ਹੀ ਹੈ ਲੱਥੋ ਚੰਨ ਅਸਮਾਨੋ ਚੋਲੀ ਆਣ ਪਿਓ ਲੱਥੋ ਚੰਨ ਅਸਮਾਨੋ ਚੋਲੀ ਆਣ ਪਿਓ ਸਾਰੀ ਦੁਨੀਆ ਗੋ ਅੰਧਿਆਰੋ ਦੂਰ ਗਿਓ ਸਾਰੀ ਦੁਨੀਆ ਗੋ ਅੰਧਿਆਰੋ ਦੂਰ ਗਿਓ ਹਰ ਇਨਸਾਨੋ ਸ਼ਿੰਗਰ ਪੱਥਰ ਉੱਚਾ ਥਾ
2: ਹਰ
1: ਇਨਸਾਨੋ ਸ਼ਿੰਗਰ ਪੱਥਰ ਉੱਚਾ ਥਾ ਚੰਨ ਚੜਿਓ ਹਰ ਜ਼ਰੋ ਸਜਦੇ ਟਹਿ ਗਿਓ ਹਰ ਇਨਸਾਨੋ ਸ਼ਿੰਗਰ ਪੱਥਰ ਉੱਚਾ ਥਾ ਚੰਨ ਚੜਿਓ ਹਰ ਜ਼ਰੋ ਸਜਦੇ ਟਹਿ ਗਿਓ ਜਿਹੜੇ ਪਾਸੋ ਲੰਘਿਆ ਖੁਸ਼ਬੂ ਫੈਲ ਗਈ
2: ਜਿਹੜੇ
1: ਪਾਸੋ ਲੰਘਿਆ ਖੁਸ਼ਬੂ ਫੈਲ ਗਈ ਨੀ ਆਇਓ ਨੀ ਆਸੇ ਕੋਈ ਆਪ ਜਿਓ ਜਿਹੜੇ ਪਾਸੋ ਲੰਘਿਆ ਖੁਸ਼ਬੂ ਫੈਲ ਗਈ ਨੀ ਆਇਓ ਨੀ ਆਸੇ ਕੋਈ ਆਪ ਜਿਓ ਕਿਹੜੇ ਪਾਸ ਪੋਸ਼ੂ ਮੁੱਚ ਅਨੇਰੋ ਹੈ
2: ਕਿਹੜੇ ਪਾਸ
1: ਪੋਸ਼ੂ ਮੁੱਚ ਅਨੇਰੋ ਹੈ ਸਲ

ਰਾਜਨਾਥ ਸਿੰਘ ਨੇ ਮੁਲਕ ਦੀ ਸਲਾਮਤੀ ਨਾਲ ਕੋਈ ਸਮਝੌਤੋ ਨਾ ਕਰਨ ਕੋ ਦੁਹਰਾਇਓ ਅਜ਼ਮ ਤੇ ਜੰਮੂ ਕਸ਼ਮੀਰ ਨਸ਼ਾ ਮੁਕਤ ਅਭਿਆਨ ਕੇ ਤਹਿਤ ਕੰਮ ਜ਼ੋਰਾਂ ਨਾਲ ਜਾਰੀ ਹੁਣ ਖਬਰਾਂ ਕੀ ਤਫਸੀਲ ਜੀ 7 ਲੀਡਰਾਂ ਨੇ ਆਲਮੀ ਇਸਤਕਾਮ ਸਲਾਮਤੀ ਤੇ ਮੁਤਲਕ ਇਸ਼ਤਰਾਕ ਨਾ ਬਾਦੋ ਦੇਣ ਔਰ ਜਰਾਇਮ ਕੋ ਮੁਕਾਬਲੋ ਕਰਨ ਵਾਸਤੇ ਕਈ ਡਿਕਲੇਰੇਸ਼ਨ ਇਖਤਿਆਰ ਕੀਏ ਇੱਕ ਬਿਆਨ ਮਾ ਇਨ ਲੀਡਰਾਂ ਨੇ ਅਮਰੀਕਾ ਔਰ ਈਰਾਨ ਕੇ ਵਿਚਕਾਰ ਹੋਇਆ ਮਾਹਿਦਾ ਕੋ ਖੈਰ ਮਕਦਮ ਕੀ ਹੋਏ ਉਹਨਾਂ ਨੇ ਇਸ ਮਾਹਿਦਾ ਨਾ ਇਲਾਕਾ ਮਾ ਤਨਾਵ ਘਾਟ ਕਰਨ ਕੋ ਅਹਿਮ ਮੌਕੋ ਕਰਾਰ ਦਿੱਤੋ ਜੀ 7 ਨੇ ਇੱਕ ਹੋਰ ਐਲਾਨ ਕੇ ਜ਼ਰੀਏ ਡਰੱਗ ਟ੍ਰੈਫਿਕਿੰਗ ਕੇ ਖਿਲਾਫ਼ ਕਾਰਵਾਈ ਤੇਜ਼ ਕਰਨ ਕੋ ਅਜ਼ਮ ਨਾ ਦੁਹਰਾਤਾ ਕਿਹਾ ਜੇ ਯਾ ਬਿਦਤ ਕੌਮੀ ਸਲਾਮਤੀ ਸਿਹਤਯਾਮਾ ਔਰ ਇਕਤਸਾਦੀ ਇਸਤਕਾਮ ਵਾਸਤੇ ਇੱਕ ਬੜੋ ਖਤਰਾ ਹੈ ਲੀਡਰਾਂ ਨੇ ਆਲਮੀ ਸਤਹ ਪਰ ਦਰਪੇਸ਼ ਕਈ ਦੂਜਾ ਚੈਲੰਜਸ ਕੋ ਮੁਕਾਬਲੋ ਕਰਨ ਵਾਸਤੇ ਮੁਨਜ਼ਮ ਲਾਹੇ ਅਮਲ ਇਖਤਿਆਰ ਕਰਨ ਪਰ ਵੀ ਜ਼ੋਰ ਦਿੱਤੋ ਵਜ਼ੀਰ ਆਜ਼ਮ ਨਰਿੰਦਰ ਮੋਦੀ ਫਰਾਂਸ ਕਾ ਸ਼ਹਿਰ ਇਵਿਆਨ ਮਾ ਜਾਰੀ ਜੀ 7 ਸਰਬਰਾ ਕਾਨਫਰੰਸ ਵਾਸਤੇ ਇੱਕ ਆਪਣਾ ਦੌਰਾ ਕਾ ਦੂਜੇ ਦਿਨ ਅੱਜ ਅਲਾ ਸਤਹ ਕਾ ਕਈ